ਸਾਰੀ ਟਵਿੱਟਰ ਉੱਤੇ ਲੱਗਦੀ ਹਿਪੋਕਸਿਕ ਅਤਾ ਪਾਣੀ ਅਤਾ ਰਮ ਅਤਾ ਹੰਝੂ ਅਤਾ ਕੰਮ ਇਹੀ ਜ਼ਿੰਦਗੀ ਕਦੇ ਖੁਸ਼ ਕਦੇ ਕੰਮ ਵੀਰ ਵੇਖ ਕਿੱਦਾਂ ਹੁੰਦੀ ਹੈ ਦੀਵਾਲੀ 2021 ਚ ਅੱਗੇ ਸੀਟ ਚ ਬੈਠਾ ਇੱਕ ਮੋਟਾ ਸ਼ਾਲੀ ਮਾਰਦਾ ਕਿੱਦਾਂ ਕੱਲੇ ਤਾਲੀ ਟੁੱਟੇ ਥਾਲੀਆਂ ਦੀ ਗੂੰਜ ਮਿਲਦਾ ਚੰਪ ਤੈਨੂੰ ਮੈਨੂੰ ਖਾਲੀ ਦੇਸ਼ ਦੇ ਅੰਨੇ ਵੀ ਕਹਿੰਦੇ ਵੇਖ ਵੀਰ ਰਾਤ ਆਏ ਕਿੰਨੀ ਕਾਲੀ ਕਿੰਨੀ ਕਾਲੀ ਕਿੰਨੀ ਕਾਲੀ ਕਿੰਨੀ ਕਾਲੀ ਕਿੰਨੀ ਕਾਲੀ ਕਿੰਨੀ ਕਾਲੀ ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼ ਜਿੱਥੇ ਧਰਮ ਅਤਾ ਹੰਝੂਆਂ ਦਾ ਕੰਮ ਇਹੀ ਜ਼ਿੰਦਗੀ ਕਦੇ ਖੁਸ਼ੀ ਕਦੇ